0: ਉਹਦਾ ਪ੍ਰੋਗਰਾਮ ਕੇ ਮੁਖਬਰੀ ਦਾ ਬੈਲਾਡੋਨਾ ਕਾਸਮੈਟਿਕਸ ਪਾਕਿਸਤਾਨ ਹੈਦਰ ਮੁਮਨ ਹੋਮਿਓਪੈਥਿਕ ਜਨਰਲ ਹਸਪਤਾਲ ਪੇਖਵਰ ਖਾਨ ਯਾਦ ਹੈਦਰ ਮੁਮਨ ਹੋਮਿਓਪੈਥਿਕ ਜਨਰਲ ਹਸਪਤਾਲ ਸਵਾਬੀ ਯਾਦ ਹੈਦਰ ਮੁਮਨ ਹੋਮਿਓਪੈਥਿਕ ਜਨਰਲ ਹਸਪਤਾਲ ਚਾਰ ਸਦੀਕ ਬ੍ਰਾਂਚ ਦੇ ਕੁਮ ਚਮੇਨ ਮਰਦਾਨ ਰੋਡ ਬਾਨੀ ਕੁਲਾਡੀਰ ਚੌਕ ਉਹ ਤਹਿਸੀਲ ਚੌਕ ਦਰਮੇਨ ਸਾ ਦਗਲ ਤਗੁਲ ਬਹਾਰ ਨੰਬਰ ਦੋ ਉਰਤੋ ਵੇਲੇ ਕੀ ਗੀ ਦਗਜ਼ੇ ਕੀ ਜ਼ਮੰਗ ਦਗਾ ਹਸਪਤਾਲ ਬ੍ਰਾਂਚ ਦੇ ਤਾਸੋ ਦ ਪੀਰ ਦੌਰੇ ਜਨਵਾਲਾ ਤਰ ਦ ਜੁਮੇ ਦੌਰੇ ਬੋਲੇ ਚਾਰ ਸਦੀ ਤੌਰ ਤੇ ਸ਼ਹੀਦ ਪੀਰ ਦੌਰੇ ਨੇ ਇਲਾਵਾ ਦ ਪੀਰ ਦੌਰੇ ਜਨ ਉੜਾਨ ਦਿਨ ਦਾ ਹੋਈ ਜ਼ਮਾਦ ਹਸਪਤਾਲ ਨ ਬਤਰ ਚਤਰ ਸੋ ਪੂਰੀ ਤਾ ਜ਼ਲਦ ਬਿਮਾਰਾਂ ਨੂੰ ਵੀਡੀਓ ਕਾਉ ਦ ਔਲਾਦ ਬਚੂ ਦ ਅੰਡੋ ਦ ਨ ਜੁੜੀ ਦੋ ਮਸਲਾ ਰਾ ਰਵਾਨਾ ਦਾ ਦੇ ਇਲਾਵਾ ਦ ਜ਼ਨਾਨਾ ਦ ਜ਼ਖਮ ਮਸਲਾ ਦਾ ਦ ਜ਼ਨਾਨਾ ਦ ਪੀ ਆਈ ਡੀ ਪੈਲਵਿਕ ਇਨਫਲੇਮੇਟਰੀ ਡਿਜ਼ੀਜ਼ ਛੋੜ ਦੋ ਲੇ ਕੀ ਦ ਅਗੀ ਮਸਲੇ ਰਾ ਰਵਾਨਾ ਸਰ ਦਰਦ ਮਸਲਾ ਰਾ ਰਵਾਨਾ ਦਾ ਦ ਗੁਰਦੀ ਦ ਦਰਦ ਮਸਲੇ ਕੀ ਜ਼ਮੰਗਾ ਡੇਰ ਤਕੜਾ ਯੰਗ ਟੈਲੈਂਟਡ ਔਰ ਡੇਰ ਦ ਜ਼ਵਾਨਾ ਨੂੰ ਜ਼ਬੂਮ ਚ ਜ਼ਵਾਨਾ ਨੂੰ ਕੀ ਉਹ ਡੇਰ ਤਕੜਾ ਡਾਕਟਰ ਡਾਕਟਰ ਇਜਾਜ਼ੀ ਖੁਸ ਤਰੀਕੀ ਸਰ ਬੋਲ ਰਹੀ ਤਾਂ ਸੁਬਹ ਜਦੋਂ ਨੁਜ਼ਾਨ ਸਹਰ ਵਕਤੀ ਉਹ ਲਾ ਉਨੀ ਮੁਲਾ ਤੋ ਲਾ ਤਨੀ ਮੁਲਾ ਨਹ ਬਸ ਹੋਈ ਤਰਦੀ ਪੂਰੀ ਚਲੇ ਸੁਬਹ ਜੋ ਬਰਬਰੀ ਨੇ ਬਾਬਤ ਲੱਸ ਸੁਬਹ ਜੋ ਪੂਰੀ ਦ ਸਕਲ ਨਵਰ ਜੀ ਉਮਦਾ ਕਸ਼ਾਨ ਜ਼ਮੁਗ ਦ ਚਾਰ ਸਦੀ ਕਮ ਹਸਪਤਾਲ ਲੈ ਗਏ ਤਾਂ ਹਮ ਤਾਂ ਸਹਰ ਦ ਉਹ ਬਜੋ ਨਵਾਰ ਤਰ ਦਲ ਸੁਬਹ ਜੋ ਪੂਰੀ ਵਰਤ ਲੈ ਸੀ ਤਾਂ ਬਤਾ ਸੁਲਾਸ ਪਲਾਸ ਬਾਈ ਨੰਬਰ ਮਿਲਾਵੀ
1: ਸ਼ਾਂਤ ਖਾਇਸ਼ ਤੇ
0: ਇੰਤਜ਼ਾਰ ਬੇ ਅਲਗ ਡੇਰ ਕੋਈ ਉਹ ਇੰਤਜ਼ਾਰ ਦ ਕੋਲ ਬਾਅਦ ਤਾਂ ਸਿੱਧੇ ਨੂੰ ਨੰਬਰ ਬਰਤ ਮਿਲਾਵੀ ਗੀ ਨਿਸਤਾ ਸੁਬਹ ਚੈੱਕਅਪ ਜਿਹਦੇ ਨੂੰ ਟਾਈਮ ਰਾਜ ਬਿਮਾਰੀ ਹੋਈ ਅਗੇ ਦ ਬਾਰੇ ਤਾਂ